ਸ਼੍ਰੋਤਿਓ ਨਮਸਕਾਰ, ਰਾਮ ਰਾਮ। ਹਾਜ਼ਰ ਨੇ ਸਕਾਂਗੜੀ ਕਾਰਿਕਰਮ ਲਈ ਕਰੀ। ਕਾਰਿਕਰਮ ਦੀ ਸ਼ੁਰੂਆਤ ਕਰਨੀ ਤੌਂਦੀਆਂ ਦੇ ਮਹੀਨੇ 'ਚ ਹੋਣ ਵਾਲੇ ਜੰਗਲੀ ਫਲ ਕਾਫਲ ਦੇ ਬਾਰੇ 'ਚ। ਦੇਖਾ ਜੀ, ਕਾਫਲ ਹਿਮਾਲਿਆ ਇਲਾਕਿਆਂ 'ਚ ਪਾਇਆ ਜਾਣ ਵਾਲਾ ਇੱਕ ਬੜਾ ਹੀ ਲੋਕਾਂ 'ਚੋਂ ਪਿਆਰਾ ਲੱਗਣ ਵਾਲਾ ਕਨੇ ਰਸੀਲਾ ਜੰਗਲੀ ਫਲ ਹੈ। ਬਨਸਪਤਿਕ ਰੂਪ 'ਤੇ ਇਸ਼ੂ ਮਾਇਰਿਕਾ ਐਸੂਲੈਂਟਾ ਦੇ ਨਾਂ 'ਤੇ ਵੀ ਜਾਣਿਆ ਜਾਂਦਾ ਹੈ। ਇਹ ਮੁੱਖ ਰੂਪ 'ਤੇ ਗਰਮ ਇਲਾਕਿਆਂ 'ਚ ਜੇ ਬਣ ਹੁੰਦੇ ਨੇ ਕਨੇ ਉੱਤਰਾਖੰਡ ਦੇ ਬਣ 'ਚ ਪਾਇਆ ਜਾਂਦਾ ਹੈ। ਇਹ ਛੋਟਾ ਕਨੇ ਪੱਕਣ ਵਾਲਾ, ਇਸਦਾ ਰੰਗ ਗਹਿਰਾ ਲਾਲ ਜਾਂ ਜਾਮਣ ਜੇ ਹੁੰਦਾ ਹੈ। ਕਨੇ ਇਸਦਾ ਸਵਾਦ ਮਿੱਠਾ ਹੁੰਦਾ ਹੈ। ਕਨੇ ਕਾਫਲ ਅਪ੍ਰੈਲ ਅਤੇ ਜੂਨ ਮਹੀਨੇ ਦੇ ਵਿੱਚ ਪੱਕੀ ਕਰੀ ਜੇ ਹੈ ਤਿਆਰ ਹੋਈ ਜਾਂਦਾ ਹੈ। ਦੇਖਾ ਜੀ, ਇਸ ਬੂਟੇ ਦੀ ਖਾਸ ਗੱਲ ਇਹ ਵੀ ਹੈ ਕਿ ਇਸ਼ੂ ਬਣਦੇ ਨਹੀਂ ਹਨ, ਕਨੇ ਇਹ ਕੁਦਰਤੀ ਰੂਪ 'ਤੇ ਬਣ 'ਚ ਪੈਦਾ ਹੁੰਦਾ ਹੈ, ਉੱਗਦਾ ਹੈ। ਕਾਫਲ ਐਂਟੀ ਆਕਸੀਡੈਂਟ ਕਨੇ ਵਿਟਾਮਿਨ ਸੀ ਦਾ ਇੱਕ ਖਾਸ ਜਿਹਾ ਸਰੋਤ ਮੰਨਿਆ ਜਾਂਦਾ। ਕਨੇ ਇਹ ਰੋਗ ਪ੍ਰਤੀਰੋਧਕ ਕਸ਼ਮਤਾ ਯਾਨੀ ਇਮਿਊਨਿਟੀ ਜੋ ਵਧਾਉਣੇ, ਪਾਚਨ ਕ੍ਰਿਆ ਜੋ ਸਹੀ ਰੱਖਣੀ, ਕਨੇ ਤਵਚਾ ਤਾਈਂ ਜਿਹਾ ਫਾਇਦੇਮੰਦ ਹੁੰਦਾ ਹੈ। ਫਲਾਂ ਦੇ ਇਲਾਵਾ ਇਸਦੇ ਰੁੱਖੇ ਦੀ ਛਾਲ ਵੀ ਬੜੀ ਫਾਇਦੇਮੰਦ ਹੁੰਦੀ ਹੈ। ਕਨੇ ਆਯੁਰਵੇਦ 'ਚ ਇਸਦੀ ਛਾਲ ਦਾ ਇਸਤੇਮਾਲ ਗਾਹ ਵਰਨੇ, ਸਰੈਪੀੜ, ਕਨੇ ਚਮੜੀ ਸੰਬੰਧੀ ਦਿੱਕਤਾਂ ਅਤੇ ਇਲਾਜ ਤਾਈਂ ਕੀਤਾ ਜਾਂਦਾ ਹੈ। ਦੇਖਾ ਜੀ, ਇਸ ਤੋਂ ਇਲਾਵਾ ਕਾਫਲ ਫਲ ਖਾਣ 'ਤੇ ਦਿਲ ਦੀ ਬਿਮਾਰੀ ਹੋਈ, ਮਧੂਮੇਹ ਰੋਗ ਹੋਇਆ, ਉਸ ਕਨੇ ਨਿਮਨ ਰਕਤਚਾਪ ਹੋ, ਜਿਸ ਹਾਈ ਬਲੱਡ ਪ੍ਰੈਸ਼ਰ ਕਨੇ ਲੋ ਬਲੱਡ ਪ੍ਰੈਸ਼ਰ ਕਰਾਉਂਦੇ ਹਨ, ਇਹਨਾਂ 'ਚ ਰੋਕਣ 'ਚ ਮਦਦ ਕਰਦਾ ਹੈ। ਸ਼੍ਰੋਤਿਓ, ਜਨਗਣਨਾ 2027 ਦੇ ਪਹਿਲੇ ਚਰਨ, ਜਿਸ ਵਿੱਚ ਮਕਾਨਾਂ ਦੀ ਸੂਚੀ ਬਣਾਉਣਾ ਕਨੇ ਉਹਨਾਂ ਦੀ ਗਿਣਤੀ ਕਰਨ ਦਾ ਆਯੋਜਨ ਹਿਮਾਚਲ ਪ੍ਰਦੇਸ਼ ਰਾਜ 'ਚ ਰੱਖੀਆਂ ਤਰੀਕਾਂ ਦੇ ਮੁਤਾਬਕ 16 ਜੂਨ 2026 ਅਤੇ 15 ਜੁਲਾਈ 2026 ਤੱਕ ਕੀਤਾ ਜਾਣਾ ਹੈ। ਇਸ ਦੇ ਠੀਕ 15 ਦਿਨ ਪਹਿਲੇ ਯਾਨੀ 1 ਜੂਨ ਅਤੇ 15 ਜੂਨ ਤੱਕ ਅੱਪੂ ਗਿਣਤੀ ਦਾ ਵਿਕਲਪ ਵੀ ਸਾਰੇ ਹਿਮਾਚਲ ਵਾਸੀਆਂ 'ਚ ਮੌਜੂਦ ਰਹੇਗਾ। ਕਨੇ ਨਿਵਾਸੀ SE.census.gov.in ਪੋਰਟਲ ਪਰ ਜਾਈ ਕਰੀ ਅੱਪੂ ਆਪਣੀ ਜਾਣਕਾਰੀ ਭਰੀ ਸਕਦੇ ਹਨ। ਜਨਗਣਨਾ 2027 ਦਾ ਕੰਮ ਡਿਜੀਟਲ ਮਾਧਿਅਮ 'ਤੇ ਸੰਪਾਦਿਤ ਕੀਤਾ ਜਾਵੇਗਾ, ਜਿਸ ਦੇ ਤਹਿਤ ਪ੍ਰਗਣਕ ਕਨੇ ਪਰਿਵੇਕਸ਼ਕ ਮੋਬਾਈਲ ਡਿਵਾਈਸ ਜਾਂ ਨਿਰਧਾਰਿਤ ਐਪਲੀਕੇਸ਼ਨ ਦੇ ਮਾਧਿਅਮ 'ਤੇ ਸੂਚਨਾ ਕਠੇਰਗੇ। ਪਹਿਲੇ ਚਰਨ 'ਚ ਮਕਾਨਾਂ ਦੀ ਸਥਿਤੀ, ਟਵਰੇਜ, ਜੋ ਦਿੱਤੀਆਂ ਸਹੂਲਤਾਂ, ਕਨੇ ਪਰਿਸੰਪਤੀਆਂ

ਦੇ ਸੰਬੰਧ 'ਚ ਕੁੱਲ 33 ਸਵਾਲ ਪੁੱਛਿਆ ਜਾਣਗੇ। ਜਨਗਣਨਾ ਅਧਿਨਿਯਮ 1948 ਦੇ ਤਹਿਤ ਜਨਗਣਨਾ 'ਚ ਦਿੱਤੀ ਜਾਣਕਾਰੀ ਸਾਰੀਆਂ ਜਾਣਕਾਰੀਆਂ ਗੋਪਨੀ ਹੋਈਆਂ ਕਨ ਇਸ ਦਾ ਪ੍ਰਯੋਗ ਕੇਵਲ ਨੀਤੀ ਨਿਰਮਾਣ ਕਨ ਅਨੁਸੰਧਾਨ ਕੰਮਾਂ ਤਾਈਂ ਕੀਤਾ ਜਾਂਗਾ।

ਜਾਂ ਦੀ ਬੈਂਕ ਸਟੇਟਮੈਂਟ ਅੰਡਰਟੇਕਿੰਗ ਜਿਹੜੀ ਆਪੂ ਹੀ ਦੇਣਾ ਪਾਉਂਦੀ ਹੈ, ਆਵੇਦਨ ਪੱਤਰ ਸੋਗੀ ਸੋਗੀ ਜੈ ਲਗਾਉਣਾ ਪਾਉਂਦੀ ਹੈ। ਦੇਖਾ ਜੀ, ਆਵੇਦਨ ਪੱਤਰ ਜੇ ਹੈ ਮਤੀ ਜਾਣਕਾਰੀ ਤਾਂ ਹੀ ਵੈਬਸਾਈਟ ਪਰ ਜੇ ਆਵੇਦਕ ਇਸ ਦੀ ਜਾਣਕਾਰੀ ਲੈ ਸਕਦਾ ਹੈ, ਕਨੇ ਔਨਲਾਈਨ ਆਵੇਦਨ ਭਰ ਸਕਦਾ ਜਾਂ ਫਿਰ ਆਫਲਾਈਨ ਮੋਡ 'ਤੇ ਵੀ ਇਹ ਫਾਰਮ ਭਰ ਸਕਦੇ ਹਨ। ਤਾਂ ਇਹ ਸੀ ਜਾਣਕਾਰੀ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਦੇ ਬਾਰੇ 'ਚ ਲਗਾ ਲੈਂਦੇ ਖਬਰਾਂ। ਸੋਲਨ ਜ਼ਿਲ੍ਹਾ 'ਚ ਮਤਗਣਨਾ ਤਾਈਂ ਮਾਫ਼ ਕਰਨਾ ਸੋਲਨ ਜ਼ਿਲ੍ਹਾ 'ਚ ਜਨਗਣਨਾ ਤਾਈਂ ਤਿਆਰੀਆਂ ਪੂਰੇ ਜ਼ੋਰਾਂ ਪਰ ਹਨ। ਜਨਗਣਨਾ ਨਿਦੇਸ਼ਕ ਦੀਪਸ਼ਿਕਾ ਦੀ ਅਧਿਅਕਸ਼ਤਾ 'ਚ ਸੋਲਨ 'ਚ ਕਰਮਚਾਰੀਆਂ ਜੋ ਜਨਗਣਨਾ ਦਾ ਪ੍ਰਸ਼ਿਕਸ਼ਣ ਦਿੱਤਾ ਗਿਆ, ਕਨੇ ਇਸ ਕੰਮ ਦੀ ਬਾਰੀਕੀਆਂ ਬਾਰੇ ਦੱਸਿਆ ਗਿਆ। ਇਸ ਮੌਕੇ ਪਰ ਉਹਨਾਂ ਬੋਲਿਆ ਕਿ ਜਨਗਣਨਾ ਦੋ ਚਰਨਾਂ 'ਚ ਆਯੋਜਿਤ ਕੀਤੀ ਜਾਵੇਗੀ, ਕਨੇ ਇਹਨਾਂ ਦਿਨਾਂ 'ਚ ਆਪੂ ਹੀ ਜਨਗਣਨਾ ਕਰਨ ਦਾ ਕੰਮ ਚੱਲਿਆ ਹੈ। 16 ਜੂਨ ਅਤੇ 15 ਜੁਲਾਈ ਤੱਕ ਮਕਾਨਾਂ ਦੀ ਜਨਗਣਨਾ ਦਾ ਕੰਮ ਕੀਤਾ ਜਾਵੇਗਾ, ਕਨੇ ਇਸ ਕੰਮ ਤਾਈਂ ਤਕਰੀਬਨ 18,600 ਕਰਮਚਾਰੀ ਫੀਲਡ 'ਚ ਤੈਨਾਤ ਕੀਤੇ ਜਾਣਗੇ। ਡਾਕਟਰ ਪ੍ਰੇਮ ਲਾਲ ਗੌਤਮ ਜੋ ਭਾਰਤ ਸਰਕਾਰ ਨੇ ਪਦਮ ਸ਼੍ਰੀ ਪੁਰਸਕਾਰ 'ਤੇ ਸਨਮਾਨਿਤ ਕੀਤਾ ਹੈ। ਡਾਕਟਰ ਪ੍ਰੇਮ ਲਾਲ ਗੌਤਮ ਬਿਹਾਰ 'ਚ ਡਾਕਟਰ ਰਾਜਿੰਦਰ ਪ੍ਰਸਾਦ ਕੇਂਦਰੀ ਵਿਸ਼ਵ ਵਿਦਿਆਲੇ ਦੇ ਕੁਲਪਤੀ ਹਨ, ਕਨੇ ਸਹਿ ਕ੍ਰਿਸ਼ੀ ਵਿਗਿਆਨਕ ਹਨ। ਉਹਨਾਂ ਇਸ ਖੇਤਰ 'ਚ ਉਲੇਖਨੀ ਕੰਮ ਤਾਈਂ ਇਸ ਪੁਰਸਕਾਰ ਦੇਣ ਤਾਈਂ ਜੀ ਉਹਨਾਂ ਜੋ ਸਨਮਾਨਿਤ ਕੀਤਾ ਹੈ, ਕਨੇ ਇਹ ਬਿਲਾਸਪੁਰ ਜ਼ਿਲ੍ਹਾ 'ਤੇ ਤਾਲੁਕ ਰੱਖਦੇ ਹਨ। ਰਾਜ ਸਰਕਾਰ ਨੇ ਪ੍ਰਦੇਸ਼ 5 ਸਕੂਲੀ ਨਿਆਣੇ ਵਾਲੇ 93 ਸਕੂਲ ਮਰਜ ਕਰਨੇ, ਕਨੇ 0 ਨਾਮਾਂਕਣ ਵਾਲੇ 30 ਸਕੂਲ ਬੰਦ ਕਰੀ ਦਿੱਤੇ ਹਨ। ਅੰਤਰਰਾਸ਼ਟਰੀ ਸ਼ਿਮਲਾ ਗ੍ਰੀਸ਼ਮ ਮਹੋਤਸਵ ਦੀ ਚੌਥੀ ਸੰਸਕ੍ਰਿਤ ਸੰਧਿਆ 'ਚ ਅੱਜ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਬਤੌਰ ਮੁੱਖ ਅਤਿਥੀ ਮੌਜੂਦ ਰਹਿਣਗੇ। ਇਸ ਸੰਧਿਆ 'ਚ ਸੁਪ੍ਰਸਿੱਧ ਪੰਜਾਬੀ ਗਾਇਕ ਗੁਨਾਮ ਬੁੱਲਰ ਮੁੱਖ ਕਲਾਕਾਰ ਦੇ ਰੂਪ 'ਚ ਆਪਣੀ ਪ੍ਰਸਤੁਤੀ ਦੇਣਗੇ। ਇਸ ਤੋਂ ਇਲਾਵਾ ਹਿਮਾਚਲ ਦੇ ਅਲੱਗ ਅਲੱਗ ਮਸ਼ਹੂਰ ਕਲਾਕਾਰ ਸੰਧਿਆ ਦਾ ਸਮਾਂ ਬੰਧਗੇ। ਇਸ ਤੋਂ ਇਲਾਵਾ ਉੱਤਰ ਖੇਤਰ ਸੰਸਕ੍ਰਿਤਿਕ ਕੇਂਦਰ ਦੇ ਮਾਧਿਅਮ 'ਤੇ ਅਲੱਗ ਅਲੱਗ ਰਾਜਾਂ ਦੇ ਕਲਾਕਾਰ ਪੁਰਾਣੇ ਵਾਧੇ ਯੰਤਰਾਂ ਦੀ ਧੁਨਾਂ ਸੋਗੀ ਲੋਕਾਂ ਕਨੇ ਸੈਲਾਨੀਆਂ ਦਾ ਮਨੋਰੰਜਨ ਕਰਗੇ। 12 ਜੂਨ ਤੱਕ ਚੱਲਣ ਵਾਲੇ ਇਸ ਮਹੋਤਸਵ 'ਚ ਅਲੱਗ ਅਲੱਗ ਸੰਸਕ੍ਰਿਤਿਕ ਕਾਰਜਕ੍ਰਮ ਕਨੇ ਦੂਜੇ ਮੁਕਾਬਲੇ ਲੋਕਾਂ ਕਨੇ ਸੈਲਾਨੀਆਂ ਜੋ ਆਪਣੀ ਔਰ ਖਿੰਜਾ ਦੇ ਹਨ। ਇਹ ਸੀਆਂ ਖਾਸ ਖਾਸ ਖਬਰਾਂ। ਇਹ ਆਵਾਜ਼ ਹੈ ਪਿਆਰ ਚੰਦ ਦੀ।

ਕਾਰਜਕ੍ਰਮ ਜੋ ਕਿ ਬਸੰਤ ਦੀ ਗੱਲ ਕਰਨੀ ਹਾਂ, ਨਿਆਣਿਆਂ 'ਚ ਵੱਧਦੀ ਅਪਰਾਧ ਦੀ ਪ੍ਰਵਿਰਤੀ। ਦੇਖਾ ਜੀ, ਹੁਣ ਦੇ ਸਮੇਂ ਨਿਆਣਿਆਂ 'ਚ ਵਧਾ ਕਰਦੀ ਅਪਰਾਧ ਦੀ ਪ੍ਰਵਿਰਤੀ 'ਚ ਇੱਕ ਸੋਚਣੇ ਵਾਲਾ ਕਹਿੰਦੇ ਚਿੰਤਾ ਦਾ ਇੱਕ ਵਿਸ਼ੇ ਹੈ। ਐਸਾ ਵੀ ਨਹੀਂ ਹੈ ਕਿ ਬਾਲ ਅਪਰਾਧ ਕੇਵਲ ਹੁਣ ਦੇ ਸਮਾਜ 'ਚ ਦੀ ਦੇਣ ਹੈ। ਬਾਲ ਅਪਰਾਧ ਹਰ ਕਾਲ ਕਨੇ ਹਰ ਪ੍ਰਕਾਰ ਦੇ ਸਮਾਜ 'ਚ ਮੌਜੂਦ ਰਹੇ ਹਨ। ਹਾਂ, ਇਤਨਾ ਜ਼ਰੂਰ ਹੈ ਕਿ ਕੁਝ ਹੁਣ ਸਮਾਜ 'ਚ ਬਦਲਾਵ ਆਉਣੇ 'ਤੇ ਬਾਲ ਅਪਰਾਧੀਆਂ ਦੀ ਤਾਦਾਦ ਜੋ ਹੈ ਵਧਾ ਕਰਦੀ ਹੈ। ਸੋਖੀ ਸੋਖੀ ਬਦਲਾਉਂਦੇ ਸਮੇਂ 'ਚ ਬਾਲ ਅਪਰਾਧ ਦੀ ਪ੍ਰਵਿਰਤੀ ਪ੍ਰਕਿਰਤੀ 'ਚ ਤੇਜ਼ੀਆਂ ਦੇ ਬਦਲਾਵ ਆਇਆ ਹੈ। ਦੇਖੋ ਜੀ, ਬਾਲ ਅਪਰਾਧ ਦੀ ਸਮੱਸਿਆ ਕੋਈ ਅਲੱਗ ਸਮੱਸਿਆ ਨਹੀਂ ਹੈ, ਬਲਕਿ ਇਹ ਸਮਾਜ 'ਚ ਆਏ ਬਦਲਾਵ ਕਨੇ ਸਮਾਜ 'ਚ ਅਸਮੰਜਸ 'ਚ ਜੇ ਹੈ ਅਭਿੰਨ ਰੂਪ 'ਤੇ ਜੁੜਿਆ ਹੈ। ਆਧੁਨਿਕ ਯੁੱਗ 'ਚ ਵਿਗਿਆਨਿਕ ਉਪਲਬਧੀਆਂ ਨੇ ਹਰ ਖੇਤਰ 'ਚ ਵਿਕਾਸ 'ਚ ਕਾਫੀ ਗਾਂ ਵਜਾਇਆ ਹੈ। ਕਹਿੰਦੇ ਇਸਦਾ ਨਤੀਜਾ ਇਹ ਕਿ ਸਮਾਜ ਵੀ ਸੰਰਚਨਾ ਕਨੇ ਉਸਦੇ ਕੰਮਾਂ 'ਚ ਵੀ ਕਾਫੀ ਤੇਜ਼ੀਆਂ ਨੇ ਬਦਲਾਵ ਆਏ ਹਨ। ਤੇਜ਼ੀਆਂ ਨੇ ਵਧਾ ਕਰਦੀ ਆਬਾਦੀ, ਸ਼ਹਿਰਾਂ ਦੀ ਸੰਖਿਆ 'ਚ ਹੋਆ ਕਰਦੀ ਬੜੋਤਰੀ, ਕਹਿੰਦੇ ਵਿਵਸਾਇਕ ਗਤੀਵਿਧੀਆਂ ਹੋਈਆਂ, ਸੰਸਕ੍ਰਿਤਿਕ ਬਦਲਾਵ ਹੋਏ, ਕਹਿੰਦੇ ਗੰਦੀ ਬਸਤੀਆਂ ਦੇ ਵਿਕਾਸ ਕਨੇ ਭੀੜ ਭਾੜ ਦੀ ਸਥਿਤੀ 'ਚ ਜੇ ਰਹਿਣ 'ਤੇ ਵੀ ਨਵੀਆਂ ਕਿਸਮਾਂ ਦੇ ਬਦਲਾਵ ਹੋਏ ਹਨ। ਗਰੀਬੀ ਹੈ, ਬੇਰੁਜ਼ਗਾਰੀ ਕਨੇ ਮਹਿੰਗਾਈ ਨੇ ਵੀ ਸਮਾਜਿਕ ਵਿਘਟਨ ਦੀ ਪ੍ਰਕਿਰਿਆ ਜੋ ਵਧਾਇਆ ਹੈ। ਦੇਖਾ ਜੀ, ਆਧੁਨਿਕ ਯੁੱਗ ਦੀ ਇਹਨਾਂ ਤੇਜ਼ੀਆਂ 'ਤੇ ਬਦਲਾਉਣ ਸਮਾਜਿਕ, ਆਰਥਿਕ, ਸੰਸਕ੍ਰਿਤਿਕ ਪਰਿਸਥਿਤੀਆਂ ਨੇ ਕਿਸ਼ੋਰ ਅਵਸਥਾ 'ਤੇ ਨਿਆਣਿਆਂ 'ਚੋਂ ਪ੍ਰਤੀਕੂਲ ਰੂਪ 'ਤੇ ਅਸਰ ਪਾਇਆ ਹੈ। ਸਹੀ ਦੇਖਭਾਲ ਕਨੇ ਅਭਾਵ 'ਚ ਵੀ ਨਿਆਣੇ 'ਚ ਅਨਸੰਤੁਲਨ ਦੀ ਦਿੱਕਤ ਪੈਦਾ ਕਰਦੀ ਹੈ। ਨਿਆਣੇ ਕੋਮਲ ਬੂਟੇ ਸਾਈ ਹੁੰਦੇ ਹਨ, ਜਿਨ੍ਹਾਂ ਦਾ ਸਫਲਤਾਪੂਰਵਕ ਪਾਲਣਾ ਪੂਲਣਾ ਨਾਜੁਕ ਪਾਲਣ ਪੋਸ਼ਣ ਪਰ ਜੇ ਨਿਰਭਰ ਕਰਦਾ ਹੈ। ਕੇਵਲ ਵਿਕਸਿਤ ਸਮਾਜ 'ਚ ਹੀ ਬਲਕਿ ਅਪਿਤੂ ਵਿਕਾਸਸ਼ੀਲ ਸਮਾਜ 'ਚ ਵੀ ਪੁਰਾਣਾ ਟਵਰਾਂ 'ਚ ਢਾਂਚਾ ਜੇ ਬਿਖਰਦਾ ਹੈ, ਜਿਸ 'ਤੇ ਨਿਆਣੇ ਮਾਤਾ ਪਿਤਾ ਕਨੇ ਦੂਜੇ ਰਿਸ਼ਤੇਦਾਰਾਂ ਦੇ ਪਿਆਰ ਭਾਵ 'ਤੇ ਵੀ ਵੰਚਿਤ ਰਹਿ ਜਾਂਦੇ ਹਨ। ਕਨੇ ਹੁਣ ਦੇ ਨਿਆਣਿਆਂ ਪਰ ਪਹਿਲੇ ਜਿਹਦੇ ਟਵਰਾਂ ਕਨੇ ਪੜੋਸ ਦਾ ਨਿਯੰਤਰਣ ਵੀ ਜੇ ਨਹੀਂ ਰਿਹਾ ਹੈ।

ਦੇਖੋ ਜੀ, ਅੱਜ ਦੇਖਦੇ ਹਨ ਕਿ ਬਾਲ ਅਪਰਾਧ ਦੀ ਦਿੱਕਤ ਤਾਂ ਹੀ ਕਿਸੇ ਇੱਕ ਕਾਰਕ ਦੇ ਉੱਤਰਦਾਈ ਨਹੀਂ ਠਹਿਰਾਇਆ ਜਾ ਸਕਦਾ, ਕਹਿੰਦੇ ਮਤੇ ਸਾਰੇ ਕਾਰਕਾਂ ਜੋ ਮਿਲੇ ਕਿ ਇਸ ਸਮੱਸਿਆ ਜੋ ਗੰਭੀਰ ਰੂਪ ਜੇ ਹੈ ਦਿੱਤਿਆ ਹੈ। ਇਹ ਕਿਸੇ ਸਮਾਜ ਦੇ ਰੋਗਗ੍ਰਸਤ ਹੋਣੇ ਦਾ ਲੱਛਣ ਮਾਤਰ ਹੈ, ਬਲਕਿ ਆਪਾਂ ਜੇ ਹੈ ਬਾਲ ਅਪਰਾਧ 'ਚ ਅਸਰ ਪਾਉਣ ਵਾਲੇ ਕਾਰਕਾਂ ਕਨੇ ਬਾਲ ਅਪਰਾਧ ਦੇ ਪ੍ਰਕਾਰਾਂ ਦੇ ਵਿੱਚ ਸਹਿ ਸੰਬੰਧ ਦਾ ਵਿਸ਼ਲੇਸ਼ਣ ਕਨੇ ਸਾਫ ਹੁੰਦਾ ਹੈ। ਗਰੀਬੀ, ਘੱਟ ਪੜ੍ਹਾਈ ਲਿਖਾਈ ਕਨੇ ਕਿਸ਼ੋਰ ਅਵਸਥਾ 'ਚ ਗ੍ਰਾਂ ਕਨੇ ਸ਼ਹਿਰਾਂ ਦੀ ਪਿਸ਼ਟਭੂਮੀ ਆਦਿ ਬਾਲ ਅਪਰਾਧ ਦੀ ਪ੍ਰਕਿਰਤੀ ਕਨੇ ਪ੍ਰਕਾਰ ਜੋ ਨਿਰਧਾਰਿਤ ਕਰਦੇ ਹਨ। ਇਸ ਇਲਾਵਾ ਨਿਆਣੇ ਦਾ ਪਰਿਵਾਰਿਕ ਮਾਹੌਲ ਹੋਇਆ, ਮਿੱਤਰ ਮੰਡਲੀ ਹੋਈ, ਆਸ ਪੜੋਸ ਹੋਇਆ, ਸਕੂਲੀ ਚਲਚਿੱਤਰ ਹੋਏ, ਟੈਲੀਵਿਜ਼ਨ ਕਨੇ ਮੀਡੀਆ ਕਈ ਦੂਜੇ ਕਾਰਕ ਜਿਹੇ ਹਨ। ਜਦੋਂ ਨਿਆਣੇ ਕਿਆ ਕਰਦੇ ਹਨ, ਮਾਂ ਪਿਓ ਜੋ ਇਸ ਪਰ ਨਜ਼ਰ ਰੱਖਣਾ ਚਾਹੀਦੀ। ਮੋਬਾਈਲ ਦੇਖਾ, ਅੱਜ ਕੱਲ੍ਹ ਸੋਸ਼ਲ ਮੀਡੀਆ ਪਰ ਜੇ ਕਈ ਪਲੇਟਫਾਰਮ ਹਨ, ਇਹਨਾਂ ਪਰ ਬੱਚੇ ਕਿਆ ਕੰਮ ਕਰਦੇ ਹਨ, ਕਿਆ ਦਿਖਾਉਂਦੇ ਹਨ, ਇਸ ਪਰ ਮਾਂ ਪਿਓ ਜੋ ਜੇ ਹੈ ਨਜ਼ਰ ਰੱਖਣਾ ਚਾਹੀਦੀ, ਤਾਂ ਹੀ ਅਸਾਂ ਬਾਲ ਅਪਰਾਧ ਦੀ ਇਸ ਪ੍ਰਵਿਰਤੀ ਜੋ ਰੋਕੀ ਸਕਦੇ ਹਨ।